0: ਅੰਦਰ ਚ ਵੰਦਟਾ ਬੋ ਬਰਾ ਅਨੋ ਵੀ ਕਾਤੀ ਸਿੰਘ ਪੀਏ ਤਿਨੇ ਲੋ ਜਮੀ ਮਿਸ ਪਲਾਯੂ ਮੂ ਮਰਪਕੀ ਮਾਰਾਂ ਇਨ ਕੰਗ ਵੋ ਇੰਦਰਵਾਤੀ ਬੋ ਬਰਾ ਨਾਤੁਰੀ ਕਾਬੂਨਿੰਗਾ ਵੰਤਨ ਕਾਲੰ ਗਾਨੀ ਕੋ ਐਸ ਤੂਨੀ ਪੁੱਤ ਚੂਵੋ ਰਾਉ ਸਿੰਘ ਮਾਨਾ ਕੁਲੋ ਕੇਂਗੇਂ ਮਨੋਪੋ ਆਦੀ ਆਦੀ ਕੁਲੋ ਬਰੋ ਪੁੱਤਰੋ ਪੰਡੋਵੋ ਤਿਨੂਤੋ ਮਿਨੋਂਕੋ ਤਾਤੋ ਸੇਨੋਪਾਤੀ ਮਿੰ ਪੋਰੋ ਪੰਡੋਵੋ Nanging kenging menapa ingkang putra ing kalenggan menika boten dipun pitaya dening para pepundhen Pandhawa minangka senopati ning Pandhawa.
1: Oh, kowe pengen dadi senopati cethane ngono to?
0: Inggih, Wa Prabu.
1: Ya, ya, ya, ya. Nek kowe pengen dadi senopati ne Keng Wa, saiki tiwas kebeneran. Pun Wa saiki duweni mungsuh Antarja.
0: Lho. Paduka kagungan mangsa.
1: Pun wong Dwarawati duweni mungsuh Turta Satriya Sumbaga Wiratama. Sekti Mandraguna Jayeng Palegan tan tedhas tapak paruning pandhe sisaning Gurenda Tanapi tedhaning kikir tinumbak putung sinduk bengkung.
0: Sinten?
1: Kowe takon karo aku.
0: Nggih.
1: Ora usah takon. Moro gagayo disawang bae.
0: Tapakipun wonten menapa boten, Pak Prabu?
1: Tapake mungsuhe Keng Wa.
0: Nggih.
1: Ana.
0: Sauger wonten tapakipun kula wantun kalian mengsah paduka.
1: Ayak dudoye tapake mapan ana ing kono.